ਪ੍ਰਿੰਸ ਉਦੇ ਪ੍ਰਿਅੰਤ ਦਸਮ ਸਹਿਤ ਉਪਤਲਵਾ ਦੇ ਦਸ ਦਾ ਤੇ ਸ਼੍ਰੀਲੰਕਾ ਵਿੰਗ ਸਦਾਟਮ ਵਿੰਨ ਵਗੀਅ ਜਨਪ੍ਰਿਯ ਸੰਗੀਤ ਤੇ ਅਤਿਸ਼ਯ ਸੰਵੇਦੀ ਮ੃ਦੂ ਹਦਵਤ ਅਤੁਲਨ ਗਾਇਕੀ ਕੁਲਸ ਜਨਾ ਦਰੇਟ ਆਦਰਣੀਯ ਕਲਾਕਾਰ ਉਹਗੇ ਗੀਤਵਲ ਤਿਬੂ ਸਨੇਹਸ ਦੁੱਖ ਮਤਕ ਸੁਵੰਧ ਸਾ ਸਤ ਬਾਯ ਨਿਸਾ ਉਹਗੇ ਹੰਡ ਥਾਵਮਤ ਜਨਤਾ ਉਹਗੇ ਸਿੱਤੁਲ ਜੀਵਮਾਨ ਹੈ ਅਣੂਵ ਦੇਦਾ ਦਸਕੇ ਪ੍ਰੇਮ ਗੀਤਵਲ ਵਿਸ਼ੇਸ਼ ਸਥਾਨਯ ਲਭਾਗਤ ਉਹੁ ਸੰਦਵਤੀਯ ਮਗੇ ਮਨਮਾਲਿਯ ਸੰਦ ਤਾਰਕਾ ਮਲੇ ਓਬਮਾ ਹਟ ਦੂਨ ਸਨਿਆਸ ਸੰਦ ਮਲੇ ਮਗੇ ਮਲੇ ਵੈਨੀ ਗੀਤ ਉਹਗੇ ਨਾਮੇ ਅਮਰਨੀਯ ਕਦਾ ਉਹਗੇ ਗਾਇਨ ਸਾਇਲਯ ਸਰਲ ਮੁਰਦੂ ਸਾ ਗੀਤੇ ਹੈਂਗੀਮ ਸੁਜੋਮ ਪ੍ਰਕਾਸ਼ ਕਰਨ ਵਿਲਾਸਿਤਾ ਕਿਮ ਪ੍ਰੀਤਿ ਬੁਣਾ ਜੀਵਿਤੇ ਅਭਿਯੋਗ ਅਤਰਤ ਉਹਗੇ ਸੰਗੀਤ ਜਨਤਾ ਉਟ ਸਨਿਆਸ ਸੋਏ ਸਾ ਮਤਕ ਸੋਹੰਦਕ ਲਭਾ ਦੂਨਾ ਪ੍ਰਿੰਸ ਉਦੇ ਪ੍ਰਿਯੰਤਗੇ ਗੀਤ ਅਦਤ ਅਸਨ ਵਿਟ ਸਿਤਟ ਮੁਰਦੂ ਸੋਯਕ ਸਨਿਆਸਕ ਸਾ ਅਮਰਣੀਯ ਸੰਵੇਦੀ ਰਸਯਕ ਲੈਬਿਨੋ